0: ngai khota kisi gi thoram tabire hauji pumphama sida mok lanthuk cheri sumang lila igina chum lila sigi ahum subasaru lila sanabiga dabana sangai artist association
1: jinglum ta phi ba ai khoi gi yam ba mai ra ba
2: sei kun ga manga rong gi mamang gi wari di nan wa khan na kahala bai gi mai thong ni nang na di karam nai bi sakha manga mani adabo matam mamda iho do gi de mai na kan sheli ngai lu adu gi de mak ta thawa yam yauk ja bai gi tungin khi ba ai gi na ulan thob bu di ai nga si mai lan sakha manga mani
1: chak khang jo de mak ta ai bunga pe gi ni yam ba adu yam ba ਮਤੋ ਕਰਮ ਲੈਨ ਬੀ ਰੇ
2: ਇਥੇ ਹੀ ਲੋਕੋ ਮਦਿਕ ਸ਼ਾ ਨੇ ਸ਼ੇਮੀ ਸ਼ਾਬੀ ਦਬਨਾ ਲੈਕਰ ਚਲਬ ਲਬੁਕ ਸਿੰਦਾ ਤੁਰੇ ਨਾਮ ਨੇ ਹਹੂਰੀ ਬਖੂਈ ਛਰਬਾ ਅਸੰਗ ਬਫਾਂ ਬੀ ਸ਼ਿਗਰ ਨੰ ਉਰਪ ਨਤਰਾ
1: ਉਜਰੇ ਯੰਬਾ
2: ਅਦ ਬਯਾਤੀ ਇਰੇ ਫਾ ਇਰਮ ਦਮ ਸੀ ਦਮ ਯੇਂ ਲਗਾ ਅਈ ਨਾ ਚੋ ਬੁਲੇ ਕੋਲਮ ਸ਼ੇਂ ਬੱਲੀ ਭਾਈ ਲੈ ਕੋਸ਼ ਹਹੂਰੀ ਬਲੇ ਰੰਗ ਮਯਾਮ ਸਿੰਘ ਸੇ ਅਮਤ ਲੈ ਸ਼ਕਮਾਨਤੀ ਲੈ ਨਮ ਤਿਨਤੀ ਲੈ ਸ਼ਕਮਾਨ ਦਬਾ ਲੈ ਨਮ ਤਿਨ ਦਬਾ ਲੈ ਰੰਗ ਮਯਾਮ ਸਿੰਘ ਸੇ ਖੁੰਜ ਲਗਾ ਅਈ ਨਾ ਸ਼ੇਂ ਬਲੇ ਗਿਨਾ ਸੋ ਮਦੁਦੀ ying bada puning hura phajai
1: laiko liyam ba ayong te ying jeba yagra
2: matang sab nu mitam da no ma shoi da ayang buhun gani
1: waro wiro yam ba hojik yum mas le laimin re bisin kina
2: kana kana yongs ba kum badu gi de mukta di nang nei bulan khan gano
1: okay yam ba ngasi gi de ayi matam leitre pangto wa thabak yam wali ngasi de kitang hanjer gi yam ba yam bo in shell pejeri
2: come on my boy God bless you.